ਸਹਿਣਾ ਖੀਣਾ ਪੀਣਾ ਵਿਰਾਸਤ ਰਾਜਨੀਤੀ ਤਥਾ ਪਰੰਪਰਾਏ ਜਾਣਨ ਵਾਸਤੇ ਹੀ ਰੇ ਇਸ ਪ੍ਰੋਗਰਾਮੇ ਆਯੋਜਨ ਜਸਤਾ ਸੇ ਸੈਂਟਰ ਸਰਕਾਰੇ ਯੁਵਾ ਕਾਰਿਕ੍ਰਮ ਤਥਾ ਖੇਲ ਮੰਤਰਾਲੇ ਤਹਿਤ ਚੱਲੇ ਇਹ ਮਾਈ ਭਾਰਤੀ ਤਰਫਾਂ ਕਰੇਲਾ ਹੋਰੀ ਅੱਖਾਂ ਸਕੇ ਖਬਰ ਹੈ ਕਿ ਕੁਕੜੀ ਬੇਜੂ ਬਾਰੇ ਹਿਮਾਚਲ ਅੰਤਰ ਜੇ ਖੇਤੀਬਾੜੀ ਮਹਿਕਮੇ ਤਰਫਾਂ ਸ਼ੁਰੂ ਜੇ ਖਰੇ ਕਿਸਮੇ ਕੁਕੜੀ ਬੇਜੂ ਦੇਣ ਲੱਗੋ ਹਿਮਾਚਲੇ ਮਤੇ ਜ਼ਿਲ੍ਹਿਆਂ ਅੰਤਰ ਕੁਕੜੀ ਬਾਣੇ ਜਿਸ ਤਸੇ ਕੰਮ ਸ਼ੁਰੂ ਹੋਈ ਗਏ ਰਹੇ 15 ਜੂਨ ਕਿਹੜਾ ਜ਼ਿਆਦਾਤਰ ਇਲਾਕਿਆਂ ਅੰਤਰ ਕੁਕੜੀ ਜਿਸ ਤਸੇ ਬੇਣੇ ਕੰਮ ਚੱਲਣ ਲੱਗੋ ਰਹਾ ਇਸ ਇਲਾਵਾ ਅੱਖ ਨੂੰ ਛੋਟੀ ਖਬਰ ਆ ਸਕੇ ਕਿ ਹਿਮਾਚਲ ਜੇ ਹਾਈ ਕੋਰਟ ਹੈ ਤਸੇ ਤਰਫਾਂ ਜਿਸ ਤਸੇ ਉੱਚ ਨਿਆਲੇ ਮੁੱਖ ਨਿਆਇਧੀਸ਼ ਨਿਆਇਮੂਰਤੀ ਸੂਰਿਆਕਾਂਤ ਦੇ ਨੇਤ੍ਰਿਤਵ ਵਾਲੇ ਸੁਪਰੀਮ ਕੋਰਟ ਕਲੇਜੀਅਮ ਨੇ ਪ੍ਰਦੇਸ਼ ਹਿਮਾਚਲੇ ਜੇ ਚੀ ਜ਼ਿਲ੍ਹਿਆਂ ਨਿਆਇਕ ਅਧਿਕਾਰੀ ਕੇ ਚਿਰਾਗ ਭਾਨੂ ਸਿੰਘ ਜੱਜ ਇਹਨਾਂ ਬਣਾਉਰੇ ਭੂਪੇਸ਼ ਸ਼ਰਮਾ ਤਠਾਂ ਯੋਗੇਸ਼ ਜਸਵਾਲ ਜਸੇ ਜੱਜ ਬਣਾਉਰੇ ਇਹ ਖਾਸ ਖਬਰ ਥੀ ਨੁਛੁੱਟੀ ਅਕਬੇ ਦੇ ਜਿਹਨੂੰ ਲੋਕ ਗੀਤ ਹਾਂ ਸਰ ਤਿਆਰ ਥੇਰੇ ਸੁਣਤੇ ਇਸ ਲੋਕ ਗੀਤ।

ਨਦੀਆਂ ਕਿਨਾਰੇ ਕਚਰਾ ਨਾ ਸੱਟਾ, ਪਹਾੜਾਂ ਦੀ ਸਿਹਤ ਦਾ ਖਿਆਲ ਰੱਖਾ, ਹੋਰ ਜ਼ਿਆਦਾ ਤੋਂ ਜ਼ਿਆਦਾ ਰੁੱਖ ਬੂਟੇ ਲਗਾ। ਅਗਰ ਕਿਸੇ ਦਾ ਵਿਆਹ, ਸ਼ਾਦੀਆਂ, ਜਮਾਲੂ, ਜਨਮਦਿਨ ਹੈ ਤਾਂ ਉਪਹਾਰ ਦੇ ਤੌਰ ਪਰ ਤੁਸੀਂ ਬੂਟੇ ਦਿਆ, ਰੁੱਖਾਂ ਜਿਹੜੇ ਛੋਟੇ ਛੋਟੇ ਬੂਟੇ ਹੁੰਦੇ ਸਹਿ ਦੇਣਾ ਚਾਹੀਦੇ, ਕਨੇ ਸਹਿ ਲਗਾਉਣਾ ਚਾਹੀਦੇ। ਜਿੰਨਾ ਸਹਿ ਵੱਡੇ ਹੁੰਦੇ ਤਿੰਨਾ ਯਾਦ ਆਉਂਦੀ ਹੈ ਕਿ ਇਹ ਬੂਟਾ ਅਸਾਂ ਇਸਦੇ ਜਨਮਦਿਨ ਪਰ ਲਗਾਇਆ ਤਾਂ, ਆਪਣੇ ਬੱਚੇ ਦੇ ਜਨਮਦਿਨ ਪਰ ਲਗਾਇਆ ਤਾਂ, ਵਿਆਹ 'ਚ ਲਗਾਇਆ ਤਾਂ। ਤਾਂ ਇਹ ਜਿਹੜੇ ਬੂਟੇ ਹਨ ਇਕੱਲੇ ਸਾਰੇ ਰੁੱਖ ਬਣਨੇ ਤਾਂ ਯਾਦਾਂ ਲੈ ਕੇ ਸਮਝਾਉਂਦੇ ਹਨ। ਕਨੀ ਦੂਜਾ ਇਹ ਹੈ ਕਿ ਪੈਦਲ ਚਲਾ, ਗੱਡੀਆਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਾ। ਇਹ ਥੋੜ੍ਹੇ ਥੋੜ੍ਹੇ ਕੰਮ ਕਰੀ ਕੇ ਅਸਾਂ ਪਰਿਆਵਰਨ ਜੋ ਬਚਾ ਸਕਦੇ ਹਨ। ਦਿਲੇ ਨੇ ਕੀਤਿਆ ਕੰਮ ਜ਼ਰੂਰ ਫਲਦਾਈ ਹੁੰਦਾ ਹੈ। ਇੰਨਾ ਵੀ ਅੱਜ ਅਸਾਂ ਕੋਈ ਕੰਮ ਕਰਦੇ ਹਨ ਤਾਂ ਉਸਦਾ ਨਤੀਜਾ ਆਉਣੇ ਵਾਲੇ ਟਾਈਮੇ 'ਚ ਮਿਲਦਾ ਹੈ। ਇਸ ਕਰਕੇ ਅੱਜੇ ਤੇ ਜਲ, ਜੰਗਲ, ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰਕੇ ਤਾਂ ਹੀ ਕੁਛ ਹਰਿਆਲੀ, ਖੁਸ਼ਹਾਲੀ ਦੀ ਉਮੀਦ ਕਰ ਸਕਦੇ ਹਨ। ਕਨੇ ਇਹ ਜਿਹੜੇ ਦਿਹਾੜੇ ਹਨ ਇਹ ਸੰਦੇਸ਼ ਦਿੰਦੇ ਹਨ ਅਸਾਂ ਜੋ, ਕਨੇ ਇਹਨਾਂ ਜੋ ਮਨਾਉਣੇ ਦਾ ਇਹ ਮਕਸਦ ਹੈ ਕਿ ਅਸਾਂ ਇਹਨਾਂ ਦਿਹਾੜਿਆਂ ਪਰ ਉਹ ਚੀਜ਼ਾਂ ਯਾਦ ਰੱਖਣ, ਉਹ ਗੱਲਾਂ ਯਾਦ ਰੱਖਣ ਜਿਹੜੀਆਂ ਕਿ ਅਸਾਂ ਕਨੇ ਜੁੜੀਆਂ ਹਨ। ਪਰਿਆਵਰਨ ਦਿਹਾੜੇ ਪਰ ਅਸਾਂ ਆਪਣਾ ਪਰਿਆਵਰਨ ਬਚਾਉਣੇ ਤਾਂ ਹੀ ਕੰਮ ਕਰਨ, ਕਨੇ ਇਸ ਪਰ ਜਿਹੜਾ ਸਹਿ ਜਿਤਨੀ ਜਲਦੀ ਹੋਈ ਸਕੇ, ਜਿਤਨੀ ਛੋੜ ਹੋ ਸਕੇ, ਇਸ ਪਰ ਕੰਮ ਕਰਨਾ ਚਾਹੀਦਾ। ਕਿਆਂ ਕਿ ਅੱਜ ਅਸਾਂ ਇੱਕ ਬੂਟਾ ਲਗਾਂਗੇ ਤਾਂ ਹੀ ਸਹਿ ਇਕੱਲੇ ਰੁੱਖ ਬਣਨਾ ਹੈ। ਅੱਜ ਇੱਕ ਇੱਕ ਬੂੰਦ ਪਾਣੀ ਦੀ ਬਚਾਂਗੇ ਤਾਂ ਹੀ ਅਸਾਂ ਜੋ ਪੀਣ ਦਾ ਪਾਣੀ ਮਿਲਣਾ ਹੈ। ਊਸ਼ਾ ਸ਼ਰਮਾ ਦੀ ਆਵਾਜ਼ ਸੁਣਦੇ ਹਨ ਕਾਰਿਕ

ਊਸ਼ਾ ਸ਼ਰਮਾ ਦੀ ਆਵਾਜ਼ 'ਚ ਸੁਣਿਆ ਤੁਸੀਂ ਇਹ ਲੋਕ ਗੀਤ। ਤਾਲੀਮ ਦੇ ਗਹਿਣਿਆਂ ਪਾਈ ਕੇ ਜਿੰਦ ਸੱਜਦੀ, ਪੜ੍ਹਾਈ ਲਿਖਾਈ ਹੀ ਮਾਣੂਆਂ ਦੀ ਤਰੱਕੀ ਕਰਦੀ। ਜੀ ਹਾਂ ਸ਼ਰੋਤਿਓ, ਤਾਲੀਮ ਕਿਸੇ ਵੀ ਸਮਾਜ ਕੰਨੇ ਦੇਸ਼ ਦੇ ਵਿਕਾਸ ਦਾ ਆਧਾਰ ਹੁੰਦੀ ਹੈ। ਟੈਮੇਂ ਦੇ ਕੰਨੇ ਸ਼ਿਕਸ਼ਾ ਦੇ ਸਵਰੂਪ ਮਕਸਦ ਕੰਨੇ ਜ਼ਰੀਏ 'ਚ ਕਈ ਬਦਲਾਵ ਆਏ ਹਨ। ਪਹਿਲੇ ਤਾਲੀਮ ਖਾਸਕਰ ਗੁਰੂਕੁਲਾਂ ਕੰਨੇ ਪਾਰੰਪਰਿਕ ਸਕੂਲਾਂ ਤੱਕ ਸੀਮਤ ਸੀ, ਜਾਂ ਜੀ ਅੱਜ ਇਹ ਤਕਨੀਕ ਕੰਨੇ ਡਿਜੀਟਲ ਸਾਧਨਾਂ ਦੇ ਜ਼ਰੀਏ 'ਤੇ ਦੁਨੀਆ ਭਰ 'ਚ ਆਸਾਨ ਹੋਈ ਹੈ। ਹੁਣ ਕੇ ਟੈਮੇਂ 'ਚ ਸ਼ਿਕਸ਼ਾ ਜ਼ਿਆਦਾ ਵਿਵਹਾਰਿਕ ਵਿਗਿਆਨਿਕ ਕੰਨੇ ਤਕਨੀਕੀ ਹੋਈ ਗਈ ਹੈ। ਹੁਣ ਤਾਲੀਮ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ, ਬਲਕਿ ਕੌਸ਼ਲ ਵਿਕਾਸ, ਨਵਾਚਾਰ, ਖੋਜ, ਰੋਜ਼ਗਾਰ ਵਾਲੀ ਕੰਨੇ ਟ੍ਰੇਨਿੰਗ ਪਰ ਵੀ ਟਿਕੀ ਹੈ। ਅੱਜ ਕੱਲ੍ਹ ਤੇ ਤਾਲੀਮ ਪਰ ਜ਼ੋਰ ਦਿੱਤਾ ਜ਼ਿਆਦਾ ਹੈ, ਕਿੰਨਾ ਇਹ ਸਮੇਂ ਦੀ ਮੰਗ ਹੈ। ਅੱਜ ਦੀ ਤਾਲੀਮ ਦੀ ਖਾਸੀਅਤਾਂ ਹਨ ਕਿ ਔਨਲਾਈਨ ਕਲਾਸੀ, ਈ ਲਰਨਿੰਗ ਪਲੇਟਫਾਰਮ ਕੰਨੇ ਸਮਾਰਟ ਕਲਾਸਰੂਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਕਨੀਕੀ ਗਿਆਨ ਜਿਵੇਂ ਕਿ ਕੰਪਿਊਟਰ, AI, ਰੋਬੋਟਿਕਸ ਕੰਨੇ ਵਿਵਸਾਏ ਕੌਸ਼ਲ ਜਿਸ ਸਿਖਾਏ ਜਾਂਦੇ ਹਨ। ਇੰਟਰਨੈੱਟ ਦੇ ਜ਼ਰੀਏ 'ਤੇ ਦੁਨੀਆ ਭਰ ਦੀ ਜਾਣਕਾਰੀ ਕੰਨੇ ਸੰਸਾਧਨਾਂ ਤੱਕ ਪਹੁੰਚ ਵਧੀ ਹੈ। ਸਾਰੇ ਵਰਗਾਂ ਕੰਨੇ ਖਾਸ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਵਾਸਤੇ ਸ਼ਿਕਸ਼ਾ ਦੇ ਮੌਕੇ ਅੱਜ ਵੀ ਸ਼ਿਕਸ਼ਾ ਦੇ ਖਾਸ ਪਹਿਲੂ ਹਨ। ਇਸ ਦੇ ਫਾਇਦੇ ਵੀ ਦਿਖਾ ਬਥੇਰੇ ਹਨ। ਤਾਲੀਮ ਯਾਨੀ ਕਿ ਪੜ੍ਹਾਈ ਜ਼ਿਆਦਾ ਆਸਾਨ ਕੰਨੇ ਸਹੂਲਤਾਂ ਵਾਲੀ ਹੋਈ ਗਈ ਹੈ। ਤਾਲੀਮ ਜਾਣਕਾਰੀਆਂ ਹਾਸਲ ਕਰਨ ਵਾਸਤੇ ਜ਼ਿਆਦਾ ਸਾਧਨ ਮੁਹੱਈਆ ਹਨ। ਵਿਦਿਆਰਥੀਆਂ 'ਚ ਰਚਨਾਤਮਕਤਾ ਕੰਨੇ ਨਵਾਚਾਰ 'ਚੋਂ ਬਢਾਵਾ ਮਿਲਦਾ ਹੈ। ਰੋਜ਼ਗਾਰ ਕੰਨੇ ਆਤਮ ਨਿਰਭਰ ਬਣਨ ਦੇ ਮੌਕੇ ਵਧਦੇ ਹਨ। ਇੰਨਾ ਸ਼ਿਕਸ਼ਾ 'ਚ ਬਦਲਾਵ ਸਮਾਜ ਦੀ ਜ਼ਰੂਰਤਾਂ ਦੇ ਮੁਤਾਬਕ ਹੋਵਦਾ ਹੈ। ਨਵੀਂ ਸ਼ਿਕਸ਼ਾ 'ਚ ਗਿਆਨ ਕੰਨੇ ਮੌਕੇ ਤਾਂ ਬਥੇਰੇ ਹਨ, ਪਰ ਇਸ ਦੇ ਸੌਗੀ ਸੌਗੀ ਦਿਖਾ ਨੈਤਿਕ ਮੁੱਲ ਕੰਨੇ ਮਾਨਵੀ ਸੰਵੇਦਨਾ ਕੰਨੇ ਚਰਿੱਤਰ ਨਿਰਮਾਣ ਪਰ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ। ਤਾਂ ਹੀ ਸ਼ਿਕਸ਼ਾ ਤਾਲੀਮ ਮਾਣੂ ਜੋ ਸਮਾਜੇ ਦੇ ਚੋਈਮੁਖੀ ਵਿਕਾਸ ਦਾ ਜ਼ਰੀਆ ਬਣਾਈ ਸਕਦੀ ਹੈ। ਕੰਨੇ ਸ਼ਿਕਸ਼ਾ ਦਾ ਅਧਿਕਾਰ ਹਰ ਬੱਚੇ ਪਰ ਹੈ, ਹਰ ਲੋਕਾਂ ਪਰ ਹੈ, ਹਰ ਮਾਣੂ ਦੇ ਉੱਪਰ ਹੈ ਕਿ ਹਰ ਕਿਸੇ ਜੋ ਇਹ ਅਧਿਕਾਰ ਹੈ ਕਿ ਸ਼ਿਕਸ਼ਾ ਹਾਸਲ ਕਰੇ। ਅੱਜ ਤੁਹਾਨੂੰ ਜਿਹੜੇ ਜੀ ਕਈ ਅਸਾਂ ਖਬਰਾਂ 'ਚ ਵੀ ਦਿਖਦੇ ਹਨ, ਕੰਨੇ ਇੰਨਾ ਵੀ ਪੜ੍ਹਦੇ ਦਿਖਦੇ ਸੁਣਦੇ ਹਨ ਕਿ ਕਈ ਲੋਕਾਂ ਜਿਹੜੀ ਅਸੀਂ ਬੜੀ ਉਮਰਾਂ 'ਚ ਆਪਣੀ ਤਾਲੀਮ ਹਾਸਲ ਕੀਤੀ ਹੈ। ਕਿੰਨਾ ਪੜ੍ਹਨ ਦਾ ਸ਼ੌਕ ਤਾਂ ਕਈ ਵਾਰੀ ਜ਼ਿੰਮੇਵਾਰੀਆਂ ਦੀ ਵਜ੍ਹਾ 'ਤੇ ਨਹੀਂ ਕਈ ਲੋਕ ਪੜ੍ਹੀ ਸਕੇ, ਜਾਂ ਫਿਰ ਕਈ ਤਰ੍ਹਾਂ ਦਾ ਇਹ ਉਹਨਾਂ ਦਾ ਇਹ ਹੋਈ ਆ ਤਾਂ, ਪਰ ਹੁਣ ਕੇ ਟਾਈਮੇ ਪਰ ਇਤਨੀਆਂ ਸਹੂਲਤਾਂ ਮਿਲਾ ਦੀਆਂ ਕਿ ਲੋਕ ਘਰੇ ਬੈਠੇ ਨੇ ਵੀ ਆਪਣੀ ਤਾਲੀਮ ਜੋ ਪੂਰਾ ਕਰਾ ਦੇ ਹੈ, ਕੰਨੇ ਆਪਣੇ ਆਪਣੇ ਸ਼ੌਕ ਦੇ ਮੁਤਾਬਿਕ ਤਾਲੀਮ ਹਾਸਲ ਕਰਾਦੇ ਹਨ। ਕੰਨੇ ਤਾਲੀਮ ਦੇ ਗਹਿਣਿਆਂ ਪਾਈ ਨੇ ਤਾਂ ਦਿਖਾ ਆਪਣੀ ਜ਼ਿੰਦੜੀ ਜਿਹੜੀ ਅਸੀਂ ਸੋਹਣੀ ਬਣਦੀ ਹੈ। ਜਿੰਨਾ ਜੀ ਗਹਿਣਿਆਂ ਪਾਈ ਨੇ ਸੋਹਣੇ ਲੱਗਦੇ, ਉਨਾ ਹੀ ਜ਼ਿੰਦੜੀ ਦਾ ਸ਼ਿੰਗਾਰ ਵੀ ਤਾਲੀਮ ਹੀ ਹੈ। ਅਗਰ ਤਾਲੀਮ ਮਾਣੂ ਨਹੀਂ ਲਹਿੰਗਾ ਤਾਂ ਸਹਿਜ ਜਿਹੜਾ ਸਹਿਜ ਡੰਗਰੇ 'ਚ ਕੰਨੇ ਮਾਣੂ 'ਚ ਫਿਰੀ ਕਿਆ ਫਰਕ ਰਹਿਣਾ।

ਇਹ ਅਸਾਂ ਬਚਪਨੇ ਤੋਂ ਹੀ ਪੜ੍ਹਦੇ ਸੁਣਦੇ ਆਏ ਹਨ। ਕਨੇ ਲੋਕ ਆਹਨ ਦੇ ਸਿਆਣੇ ਵੀ ਗਲਾਉਂਦੇ ਥੇ। ਤਾਂ ਹੀ ਤਾਂ ਪੜ੍ਹਾਈ ਲਿਖਾਈ ਪਰ ਜਿਹੜਾ ਸੇ ਜ਼ਿਆਦਾ ਜ਼ੋਰ ਦਿੱਤਾ ਜ਼ਿਆਦਾ ਕਨੇ ਜਿੱਥੇ ਜੀ ਨਿਆਣੇ ਜਿਹੜੇ ਨਹੀਂ ਪੜ੍ਹਦੇ ਹਨ ਉਹਨਾਂ 'ਚੋਂ ਵੀ ਤਾਲੀਮ ਕੰਨੇ ਜੋੜਨਾ ਚਾਹੀਦਾ ਹੈ। ਜਿਹੜੇ ਜੀ ਪੜ੍ਹੇ ਕਈ ਜਿਹੜੇ ਗੁਰੂ ਹਨ ਸ਼ਿਕਸ਼ਕ ਹਨ ਸਹਿ ਦੇਖਾ ਤਾਂ ਜੀ ਸਹਿ ਆਪਣੀ ਨੌਕਰੀ 'ਤੇ ਉਹ ਹੋ ਜਾਂਦੇ ਕਿ ਮਤਲਬ ਰਿਟਾਇਰ ਹੋ ਜਾਂਦੇ ਤਾਂ ਸਹਿ ਵੀ ਫਿਰੀ ਆਪਣੇ ਬੱਚਿਆਂ 'ਚੋਂ ਨਿਆਣਿਆਂ 'ਚੋਂ ਜਿਹੜੇ ਗਲੀ ਗਲੀ 'ਚ ਇੰਨਾ ਫਿਰਦੇ ਰਹਿੰਦੇ ਅਤੇ ਇਹਨਾਂ 'ਚੋਂ ਤਾਲੀਮ ਦਿੰਦੇ ਕਹਿੰਦੇ ਕਈ ਸ਼ਿਕਸ਼ਕ ਜਿਹੜੇ ਹਨ ਪੜ੍ਹਾਉਣ ਵਾਲੇ ਹਨ ਜਿਹੜੇ ਹਨ ਸਹਿ ਮੁਫਤ ਦਿੰਦੇ ਕਹਿੰਦੇ ਆਪਣੇ ਪਾਸੇ 'ਤੇ ਜਿਵੇਂ ਕਿਤਾਬਾਂ ਫਿਰੀ ਸਹਿ ਕਾਪੀਆਂ ਦਿੰਦੇ ਕਹਿੰਦੇ ਗਿਆਨ ਤਾਂ ਦੇ ਆ ਨਾ ਜੀ ਜਿਤਨਾ ਜੀ ਤੁਹਾਂ ਵੰਡ ਕੇ ਉਤਨਾ ਹੀ ਆਉਣਾ ਹੈ। ਕਿਸੇ ਵੀ ਖੇਤਰ 'ਚ ਦੇਖੀ ਲਿਆ ਗਿਆਨ ਦਿੰਗੇ ਤਾਂ ਹੀ ਸਹਿ ਅੱਗੇ ਵਧਣਾ ਕਹਿੰਦੇ ਤੁਹਾਂ ਚ ਵੀ ਹੋਰ ਜ਼ਿਆਦਾ ਨਿਖਾਰ ਹੋਣਾ। ਤਾਂ ਇੱਥੇ ਸ਼ਿਕਸ਼ਾ ਦਾ ਜਿਹੜਾ ਅਸਕਲਾ ਸਵਰੂਪ ਹੈ ਅਜਕਣਾ ਸਵਰੂਪ ਹੈ ਸਹਿਕਦੇ ਆ ਇਸ ਪਰ ਅਸਾਂ ਤੁਸਾਂ ਕੰਨੇ ਗੱਲ ਲਗਾਈ ਕੰਨੇ ਸੁਣਦੇ ਹਨ ਕਰਨੈਲ ਰਾਣਾ ਦੀ ਆਵਾਜ਼ ਵਿੱਚ ਕਾਰਿਕ੍ਰਮ ਦਾ ਇਹ ਅਗਲਾ ਲੋਕ ਗੀਤ।

ਕਰਨੈਲ ਰਾਣਾ ਦੀ ਆਵਾਜ਼ 'ਚ ਸੁਣਿਆ ਤੁਸੀਂ ਲੋਕ ਗੀਤ ਅੰਬ ਪੱਕੇ ਘਰੇ ਆ। ਦੇਖਾਂ ਅੰਬਾਂ ਦਾ ਮੌਸਮ ਚੱਲਿਆ, ਕੱਚੇ ਪੱਕੇ ਅੰਬ ਬਾਜ਼ਾਰੇ 'ਚ ਆਉਂਦੇ ਹਨ। ਤੁਸੀਂ ਵੀ ਅੰਬਾਂ ਦਾ ਅਚਾਰ ਪਾਣੀ ਦੀ ਤਿਆਰੀਆਂ ਕਰਾਂ ਦੇ ਹੋਣੇ, ਕਨੇ ਮੌਸਮ ਦੇ ਮੁਤਾਬਿਕ। ਦੇਖਾਂ ਈਸ਼ਵਰ ਨੇ ਜਿਹੜੇ ਅਸੀਂ ਫਲ ਬਣਾਏ ਹੋ, ਹਰ ਚੀਜ਼ ਬਣਾਈ ਹੋ ਹੈ ਨਾ, ਈਸ਼ਵਰ ਦੀ ਮਾਇਆ ਕੁਥੀ ਧੁੱਪ ਕੁਥੀ ਛਾਇਆ। ਸੁਕੰਨਿਆ ਸਮਰਿੱਧੀ ਯੋਜਨਾ ਦੀ ਜਾਣਕਾਰੀ ਦਿੰਦੇ ਹਨ। ਸੁਕੰਨਿਆ ਸਮਰਿੱਧੀ ਯੋਜਨਾ ਭਾਰਤ ਸਰਕਾਰ ਦੀ ਇੱਕ ਨਿੱਕੀ ਬੱਚਤ ਯੋਜਨਾ ਹੈ, ਜਿਸ ਨੂੰ ਖਾਸ ਤੌਰ 'ਤੇ ਬੇਟੀਆਂ ਦੇ ਭਵਿੱਖ ਵਾਸਤੇ ਸ਼ੁਰੂ ਕੀਤਾ ਗਿਆ ਹੈ। ਇਹ ਯੋਜਨਾ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦਾ ਹਿੱਸਾ ਹੈ। ਬੇਟੀ ਦੇ ਨਾਂ ਪਰ ਖਾਤਾ ਖੁੱਲ੍ਹਿਆ ਜਾਂਦਾ, ਇਹ ਖਾਸ ਗੱਲਾਂ ਅਸਾਂ ਤੁਸਾਂ ਜੋ ਦੱਸਦੇ ਹਨ। ਖਾਤਾ ਜਨਮ 'ਤੇ ਲਈ ਕੇ 10 ਸਾਲ ਦੀ ਉਮਰ ਤੱਕ ਦੀ ਬੱਚੀਆਂ ਵਾਸਤੇ ਖੁੱਲ੍ਹਿਆ ਜਾ ਸਕਦਾ ਹੈ। ਮਾਤਾ ਪਿਤਾ ਜਾਂ ਕਾਨੂੰਨੀ ਅਭਿਭਾਵਕ ਖਾਤਾ ਚਲਾ ਸਕਦੇ ਹਨ। 21 ਟਵਰੇ 'ਚ ਜ਼ਿਆਦਾਤਰ 2 ਬੇਟੀਆਂ ਵਾਸਤੇ ਖਾਤਾ ਖੋਲ੍ਹਿਆ ਜਾ ਸਕਦਾ ਹੈ। ਖਾਤਾ ਡਾਕਖਾਨੇ 'ਚ ਜਾਂ ਅਧਿਕ੍ਰਿਤ ਬੈਂਕਾਂ 'ਚ ਖੋਲ੍ਹ ਸਕਦੇ ਹਨ। ਖਾਸ ਜਮ੍ਹਾਂ ਰਕਮ ਕਿਆ ਹੈ? ਘੱਟ ਤੋਂ ਘੱਟ ਸਾਲਾਨਾ 250 ਰੁਪਏ ਜਮ੍ਹਾਂ ਕਰ ਸਕਦੇ ਹਨ। ਕਨੇ ਜ਼ਿਆਦਾ ਪੁਰਾਣਾ ਹੋਇਆ ਤਾਂ 1.5 ਲੱਖ ਰੁਪਏ ਕਰਵਾ ਸਕਦੇ ਹਨ। ਇੱਕ ਵਿੱਤੀ ਸਾਲੇ 'ਚ ਕਿਤਨੀ ਵੀ ਵਾਰੀ ਪੈਸਾ ਜਮ੍ਹਾਂ ਕੀਤਾ ਜਾ ਸਕਦਾ ਹੈ, ਬਸ਼ਰਤੇ ਕੁੱਲ ਰਕਮ ਸੀਮਾ ਦੇ ਅੰਦਰ ਹੋਵੇ। ਵਿਆਜ ਸਰਕਾਰ ਪਾਸੇ ਤੋਂ ਟੈਮੇ ਟੈਮੇ ਪਰ ਦਿਖਾ ਵਿਆਜ ਦਰ ਤੈਅ ਕੀਤੀ ਜਾਂਦੀ ਹੈ। ਵਿਆਜ ਚੱਕਰ ਵਿਧੀ ਦੇ ਆਧਾਰ ਪਰ ਜੁੜਦਾ ਹੈ। ਖਾਤਾ ਖੁੱਲ੍ਹਣ ਦੀ ਤਰੀਕ 'ਤੇ 15 ਸਾਲ ਤੱਕ ਪੈਸਾ ਜਮ੍ਹਾਂ ਕੀਤਾ ਜਾ ਸਕਦਾ ਹੈ। ਖਾਤਾ 21 ਸਾਲ 'ਤੇ ਬਾਅਦ ਮੈਚੋਰ ਹੋ ਜਾਂਦਾ ਹੈ। ਬੇਟੀ ਦੇ 18 ਸਾਲ ਦੇ ਹੋਣੇ 'ਤੇ ਬਾਅਦ ਵਿਆਹ ਜੋ ਜਾਂ ਫਿਰ ਤੁਸੀਂ ਪੜ੍ਹਾਈ ਲਿਖਾਈ ਪਰ ਵੀ ਨਿਕਾਲੀ ਸਕਦੇ ਹਨ। ਕੁਛ ਸ਼ਰਤਾਂ ਦੇ ਕੰਨੇ ਖਾਤਾ ਬੰਦ ਕਰਾਇਆ ਵੀ ਜਾ ਸਕਦਾ ਹੈ। ਖਾਤਾ ਖੋਲ੍ਹਣ ਦੀ ਜ਼ਰੂਰੀ ਦਸਤਾਵੇਜ਼ ਕਿਆ ਹੋਣਾ ਚਾਹੀਦੇ, ਇਹ ਵੀ ਅਸਾਂ ਦੱਸਦੇ ਹਨ। ਬੱਚੀ ਦਾ ਜਨਮ ਪ੍ਰਮਾਣ ਪੱਤਰ, ਮਾਤਾ ਪਿਤਾ ਅਭਿਭਾਵਕ ਦਾ ਪਛਾਣ ਪ੍ਰਮਾਣ, ਆਧਾਰ ਕਨੇ ਪੈਨ ਨੰਬਰ ਵਗੈਰਾ ਹੋਣਾ ਜ਼ਰੂਰੀ ਹੈ। ਪਤਾ ਪ੍ਰਮਾਣ ਜਿੱਥੋਂ ਜੀ ਤੁਸੀਂ ਰਹਿੰਦੇ ਹਨ ਸਹਿ ਪਤਾ ਜ਼ਰੂਰ ਦੇਣਾ ਹੁੰਦਾ ਹੈ। ਕਨੇ ਪਾਸਪੋਰਟ ਆਕਾਰ ਦੇ ਫੋਟੋ ਚਾਹੀਦੇ ਹੁੰਦੇ ਹਨ। ਤਾਂ ਇਹ ਜ਼ਰੂਰੀ ਦਸਤਾਵੇਜ਼ ਹਨ ਸੁਕੰਨਿਆ ਸਮਰਿੱਧੀ ਯੋਜਨਾ ਦੇ ਬਾਰੇ 'ਚ, ਕਨੇ ਜਿਨ੍ਹਾਂ ਜੀ ਇਸ 'ਚ ਫਾਇਦਾ ਚੁੱਕਣਾ ਹੈ। ਤਾਂ ਦੇਖਾ ਇਹ ਅਸਾਂ ਗੱਲ ਜਾਣਕਾਰੀ ਦਿੱਤੀ ਤੁਸਾਂ ਜੋ, ਕਨੇ ਹੁਣ ਆਪਣੇ ਸੂਬੇ ਦੀਆਂ ਖਾਸ ਖਾਸ ਖਬਰਾਂ ਵੀ ਤੁਸਾਂ ਕਨੇ ਲਗਾਉਂਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਦੇਸ਼ ਵਾਸੀਆਂ 'ਤੇ ਰੋਜ਼ਾਨਾ ਰੂਪ 'ਤੇ ਯੋਗ ਕਰਨੇ ਦਾ ਆਗ੍ਰਹਿ ਕੀਤਾ ਹੈ। ਇੱਕ ਸੰਸਕ੍ਰਿਤ ਸ਼ਲੋਕ ਸਾਂਝਾ ਕਰਦੇ ਹੋਏ ਉਹਨਾਂ ਗਲਾਇਆ ਕਿ ਯੋਗ 'ਤੇ ਰੋਜ਼ਾਨਾ ਅਭਿਆਸ 'ਤੇ ਸਰੀਰ ਸਿਹਤਮੰਦ ਕਨੇ ਮਨ ਸ਼ਾਂਤ ਰਹਿੰਦਾ ਹੈ। ਪ੍ਰਧਾਨ ਮੰਤਰੀ ਹੋਰਾਂ ਗਲਾਇਆ ਕਿ ਯੋਗ ਜੋ ਰੋਜ਼ ਜੀਵਨ ਦਾ ਹਿੱਸਾ ਬਣਾਈ ਕੇ ਸੰਤੁਲਿਤ ਕਨੇ ਸਿਹਤਮੰਦ ਕਨੇ ਊਰਜਾਵਾਨ ਜੀਵਨ ਜੀਆ ਜਾ ਸਕਦਾ ਹੈ। ਵਿਕਸਿਤ ਵਾਈਬ੍ਰੇਟ ਵਿਲੇਨ ਕਾਰਿਕ੍ਰਮ 2026 ਦੇ ਤਹਿਤ ਦੇਸ਼ ਭਰ 'ਤੇ ਆਏ ਕਰੀਬ 100 ਯੁਵਾ ਇੱਕ ਹਫ਼ਤੇ 'ਚ ਹਿਮਾਚਲ ਪ੍ਰਦੇਸ਼ ਕਨੇ ਖਾਸ ਕਰ ਕਿੰਨੌਰ ਦੀ ਸੰਸਕ੍ਰਿਤੀ, ਰਹਿਣ ਸਹਿਣ, ਖਾਣ ਪਾਣ, ਵਿਰਾਸਤ, ਰਣਨੀਤਿਕ ਮਹੱਤਵ ਕਨੇ ਪਰੰਪਰਾ ਦੇ ਰੂਪਰੂ ਹੋਂਗੇ। ਇਸ ਕਾਰਿਕ੍ਰਮ ਦਾ ਆਯੋਜਨ ਕੇਂਦਰੀ ਯੁਵਾ ਕਾਰਿਕ੍ਰਮ ਕਨੇ ਖੇਲ ਮੰਤਰਾਲਿਆ ਦੇ ਤਹਿਤ ਸੰਚਾਲਿਤ ਮਾਈ ਭਾਰਤ ਪਾਸੇ 'ਤੇ ਕੀਤਾ ਜਾਂਦਾ ਹੈ। ਕਿੰਨੌਰ 'ਤੇ ਇਸ ਭ੍ਰਮਣ ਦੇ ਦੌਰਾਨ

ਯੁਵਾਂ ਜੋ ਇੱਥੋਂ ਦੇ ਅਲੱਗ ਅਲੱਗ ਗ੍ਰਾਂ 'ਚ ਜਾ ਕੇ ਸਥਾਨੀ ਲੋਕਾਂ, ਪੰਚਾਇਤਾਂ, ਸਥਾਨੀ ਪ੍ਰਸ਼ਾਸਨ ਕਨੇ ਸੁਰੱਖਿਆ ਕਰਮੀਆਂ ਕਨੇ ਮਿਲਣੇ ਦਾ ਮੌਕਾ ਮਿਲਗਾ। ਇਸ ਰਾਸ਼ਟਰੀ ਸਤਰ ਦੇ ਕਾਰਜਕ੍ਰਮ 'ਚ ਬਿਹਾਰ, ਦਮਨ ਕਨੇ ਦੀਵ, ਝਾਰਖੰਡ, ਮਹਾਰਾਸ਼ਟਰ, ਰਾਜਸਥਾਨ, ਤਮਿਲਨਾਡੂ ਕਨੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜ ਦੇ ਪ੍ਰਤੀਭਾਗੀ ਸ਼ਾਮਿਲ ਹੋ ਹਨ। ਸੂਬੇ 'ਚ ਕ੍ਰਿਸ਼ੀ ਮਹਿਕਮੇ ਪਾਸੇ ਤੇ ਕਿਸਾਨਾਂ 'ਚੋਂ ਉੱਨਤ ਕਿਸਮ ਦਾ ਛਲੀਆਂ ਦਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਰਾਜ ਦੇ ਕਈ ਜ਼ਿਲ੍ਹਿਆਂ 'ਚ ਛਲੀਆਂ ਵਾਹਣ ਦਾ ਦੌਰ ਸ਼ੁਰੂ ਹੋਣੇ ਵਾਲਾ ਹੈ। ਕਨੇ 15 ਜੂਨ 'ਤੇ ਜ਼ਿਆਦਾਤਰ ਇਲਾਕਿਆਂ 'ਚ ਛਲੀਆਂ ਵਾਹੀਆਂ ਜਾ ਸਕਦੀਆਂ। ਸਿਰਮੌਰ ਜ਼ਿਲ੍ਹੇ ਦੀ 40,332 ਹੈਕਟੇਅਰ ਭੂਮੀ ਪਰ ਛਲੀਆਂ ਦੀ ਖੇਤੀ ਕੀਤੀ ਜਾਂਦੀ ਹੈ। ਕਨੇ ਜ਼ਿਲ੍ਹੇ ਦੇ ਕਿਸਾਨਾਂ 'ਚੋਂ ਤਕਰੀਬਨ 480 ਮੀਟ੍ਰਿਕ ਟਨ ਛਲੀਆਂ ਦਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਜ਼ਿਲ੍ਹਾ ਕ੍ਰਿਸ਼ੀ ਉਪ ਨਿਦੇਸ਼ਕ ਸਾਹਿਬ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਜਗ੍ਹਾ ਪਰ ਕ੍ਰਿਸ਼ੀ ਮਹਿਕਮਾ ਦਾ ਵਿਕਰੀ ਕੇਂਦਰ ਨਹੀਂ ਹਨ, ਉੱਥੋਂ 160 ਲੋਕਾਂ 'ਚੋਂ ਵੀ ਲਾਇਸੈਂਸ ਦਿੱਤੇ ਹਨ। ਇਹ ਥੀਆਂ ਖਾਸ ਖਾਸ ਆਪਣੇ ਸੂਬੇ ਦੀਆਂ ਖਬਰਾਂ। ਕਨੇ ਹੁਣ ਚੱਲਦੇ ਹਨ ਲੋਕ ਗੀਤ ਪਾਸੇ। ਪਿੰਕੋ ਦੇਵੀ ਦੀ ਆਵਾਜ਼ 'ਚ ਸੁਣਦੇ ਹਨ ਇਹ ਲੋਕ ਗੀਤ।